ਮੂੰਹ ਸੜੀ ਦੇ ਸੱਜੜਾ ਸਾਥੀ ਸੱਡੂ ਨੜੀ ਵਿਲਹੀਅ ਜੇ ਵਥਾਣ ਤੇ ਤੋਡ ਨ ਤਾਰੀ ਹੇਡਾ ਹਾਂਯਾ ਥੀਨ ਬੁਰੇ ਹਿੰਨ ਬੰਭੋਰ ਨੇ।